ਬੈਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਸੋਚਿਆ ਨਾ ਆਖੀਏ ਬਹਿਣ ਦੇ ਪਿੰਡਾਂ ਥੋਏ ਸੋਚੇ ਸਹੀ ਨਾਲ ਕਿਨ ਮਨ ਵਸਿਆ ਸੋਏ ਪੁੜ ਤੁਰੇ ਪਲਾਣ ਪਾਉਣ ਵੇਖ।

0: ਨਾਨਕ ਜਿਨੇ ਗੁਰਮੁਖ ਬੁੱਧਿਆ ਤਿੰਨਾ ਸੂਤ ਕੁਨਾਹ ਕੋੜੀ ਸਤਿਗੁਰ ਵੱਡਾ ਪਾਠ ਸੁਣਾਹੀ ਹੈ। ਇਸ ਵਿੱਚ ਵੱਡਿਆ ਵੱਡਿਆਈ ਅਸ ਬਿਲਕ ਨਦਰੀ ਆਈ ਆ ਚਾਤ ਸੁਪਾੜਾ ਸਾਈਆ ਘਰ ਮਸਤ ਹੱਥ ਤਰ ਵਿੱਚੋਂ ਮਾਰ ਵੱਡਿਆ ਗੁਰਿਆਈਆ
1: ਨਜ਼ਰੀ ਆਈਆਂ ਜਾਤ ਭਾਣਾ ਤਾਂ ਮਨ ਆਈਆਂ ਹਰ ਹੁਕਮ ਮਸਤਕ।

ਪੰਡ ਜਮੀ ਐ ਪੰਡ ਨਿਮੀ ਐ ਪੰਡ ਮੰਗਣਵੇ ਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੋ ਪੰਡ ਪਾਲੀ ਐ ਪੰਡ ਹੋਵੇ ਬਲਦਾਨ ਸੋ ਤੋ ਮੰਦਾ ਆਖੀਐ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰ ਆਏ ਕੋ ਸੱਚਾ ਸੋਏ ਜਿਤ ਮੁਖ ਦਾ ਸਲਾਹੀ ਐ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਇਤ ਸੱਚੇ ਦਰਬਾਰ ਪੌੜੀ ਸਭ ਆਖਿਆ।

ਇਸਨੂੰ ਲਗਾ ਦੋ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਤ ਤਾਂ ਹੋਆ ਪਾਕ ਪਵਿੱਤ ਪਾਪੀ ਸੋ ਤਨ ਗੱਡਿਆ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ।

ਹੋੜੀ ਸਭ ਕੋ ਆਖੇ ਆਪਣਾ ਜਿਸ ਨਾ ਸੋ ਚੁਕੜੀਆ ਕੀ ਤਾਪ ਆਪਣਾ ਪੇ ਲੇਖਾ ਸੰਡੀ ਹੈ ਜਾ ਰਹਿਣਾ ਨਾ ਹੀ ਹੈ ਤੂੰ ਜਗਦਾ ਕਾਇਦ ਗਾਰ ਵੰਡੀਆ ਮੰਦਾ ਕਿਸੇ ਨਾ ਆਖੀ ਆਪਣਾ ਡਕਰੇ ਉਹ ਬੁੱਝੀ ਹੈ ਮੂਰਖੇ ਨਾਲ ਨਾ ਦੂਜੀ ਹੈ ਮੂਰਖੇ ਨਾਲ ਨਾ ਦੂਜੀ ਹੈ ਸਿੱਖਾਂ

ਕਰ ਰਾਖੀਓ ਕਲਾਪੇ ਹਿਦੈ ਧਾਰੀ ਹੈ ਦੇਖ ਕਿਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਐਸੋ ਚਲ ਸੀ ਸਭ ਕੋ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੋ ਸਹਿਮਣੋ ਸਾਰੀ ਹੈ ਆਪਣ ਹੱਥੀ ਆਪਣੇ।

ਪੌੜੀ ਜਿਸੇ ਵਿੱਚ ਪਾਈਏ ਸੋ ਸਾਹਿਬ ਦਾ ਸੰਭਾਲੀਏ ਜਿਸ ਕਿਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਲੋਹਾਰੀ।

ਇੰਦਰਲੀਕ ਜਿਉ ਤਿਸਦਾ ਥਾਉ ਨਾ ਥੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਕਿਤ ਚੰਗੀ ਕਰੇ ਦੂਜੀ ਪੀਵੇ ਰਾਸ।

0: ਸਿੰਘ ਦਰਬਾਰ
1: ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓ ਦੇ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਕੁਝ ਹੀ ਪਲਾਂ ਵਿਚ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਆਮਿਲ ਬਿਰਹੋ ਸਤਾਈ ਨੂੰ। ਹੁਣ ਤੁਸੀਂ ਸਾਇਰਾ ਬੇਗਮ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨੀ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਸਭਨ ਆਹੋ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ। ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ, ਆਂਦਾ ਜਾਂਦਾ।

ਰੱਖਿਆ ਗੁਨਾਹਾਂ ਨੂੰ ਲੁਕਾ ਕੇ ਤੇ ਲੋਕਾਂ ਭਾਣੇ ਘੁੰਡ ਕੱਢਿਆ। ਆਪਾਂ ਸੁਣ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ। ਮੰਗ ਕੇ ਪਾਈਏ ਕੱਜ ਨੀ ਹੁੰਦਾ, ਲੁੱਟ ਕੇ ਖਾਈਏ ਰੱਜ ਨੀ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈਂਦਾ ਹੁੰਦਾ ਹਜ ਨੀ ਹੁੰਦਾ। ਤਿਆਹੋ ਸੁਣਦੇ ਆ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ। ਬੰਦਾ ਇਸ਼ਕ ਵੀ ਤੂੰ ਦੀਨ ਵੀ ਤੂੰ।

ਮੈਂਡਾ ਦੀਨ ਵੀ ਤੂੰ ਇਮਾਨ ਵੀ ਤੂੰ ਮੈਂ ਤੁਸੀਂ ਸ਼ਫਾਕਤ ਅਲੀ ਖਾਨ ਦੀ ਆਵਾਜ਼ ਚ ਇਹ ਸੂਫੀਆਨਾ ਕਲਾਮ ਸੁਣਿਆ ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿਚ ਸੁਣਦੇ ਹਾਂ ਆਬਿਦਾ ਪ੍ਰਵੀਨ ਨੂੰ ਮੈਂ ਵੀ ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ।

ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸੇ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਸੰਸਦ ਦੋਹਾਂ ਸਦਨਾਂ ਦੀ ਕਾਰਵਾਈ ਨਿਸ਼ਚਿਤ ਕਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਨੇ ਅੱਜ ਖਾਣਾਂ ਤੇ ਖਣਿਜ ਵਿਕਾਸ ਤੇ ਨੇਮਬੱਧ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀਆਂ ਤੇ ਪੰਜਾਬ ਤੇ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਹੈ। ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਜਾਰੀ ਕੀਤੀ ਜਾਏਗੀ ਤੇ ਬਲੋਚਿਸਤਾਨ ਦੇ ਸੁਰਾਬ ਜ਼ਿਲ੍ਹੇ ਵਿਚ ਪਾਕਿਸਤਾਨੀ ਹਵਾਈ ਫੌਜ ਦੇ ਹਮਲਿਆਂ ਵਿਚ ਔਰਤਾਂ ਤੇ ਬੱਚਿਆਂ ਸਮੇਤ 30 ਤੋਂ ਵੱਧ ਨਾਗਰਿਕ ਮਾਰੇ ਗਏ ਨੇ ਤੇ ਕਈ ਹੋਰ ਜ਼ਖਮੀ ਹੋ ਗਏ ਨੇ। ਸੰਸਦ ਦੀਆਂ ਦੋਹਾਂ ਸਭਾਵਾਂ ਦੀ ਕਾਰਵਾਈ ਅਨਿਸ਼ਚਿਤ ਕਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪਿਛਲੇ ਮਹੀਨੇ ਦੇ 20 ਤਰੀਕ ਨੂੰ ਸ਼ੁਰੂ ਹੋਏ ਮਾਨਸੂਨ ਸਮਾਗਮ ਦੇ 25 ਦਿਨਾਂ ਵਿਚ ਲੋਕ ਸਭਾ ਦੀਆਂ 19 ਬੈਠਕਾਂ ਹੋਈਆਂ। ਸਦਨ ਨੇ ਕਈ ਵਿਧਾਨਕ ਤੇ ਰਾਸ਼ਟਰੀ ਮੁੱਦਿਆਂ ਤੇ ਚਰਚਾ ਕੀਤੀ। ਸਮਾਗਮ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਵਿਚ ਜਨਤਕ ਪ੍ਰੀਖਿਆਵਾਂ ਚ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026, ਰਾਸ਼ਟਰੀ ਸਨਮਾਨ ਅਪਮਾਨ ਦੀ ਰੋਕਥਾਮ ਸੋਧ ਬਿੱਲ 2026, ਟ੍ਰਿਬਿਊਨਲ ਸੁਧਾਰ ਬਿੱਲ, ਟੈਕਸੇਸ਼ਨ ਤੇ ਹੋਰ ਕਾਨੂੰਨ ਸੋਧ ਬਿੱਲ, ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ ਅਤੇ ਕੇਰਲਾ ਦਾ ਨਾਂ ਬਦਲਣ ਸਬੰਧੀ ਬਿੱਲ 2026 ਸ਼ਾਮਲ ਨੇ। ਹਾਲਾਂਕਿ ਸਮਾਗਮ ਦੌਰਾਨ ਨੀਟ ਪੇਪਰ ਲੀਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਤੇ ਅਯੋਧਿਆ ਰਾਮ ਮੰਦਰ ਵਿਚ ਚੜਾਵੇ ਵਿਚ ਕਥਿਤ ਬੇਨੇਮੀਆਂ ਕਾਰਨ ਕਾਰਵਾਈ ਵਿਚ ਵਾਰ ਵਾਰ ਵਿਘਨ ਪਿਆ। ਸੰਸਦ ਨੇ ਅੱਜ ਰਾਜ ਸਭਾ ਦੀ ਮਨਜ਼ੂਰੀ ਤੋਂ ਬਾਅਦ ਖਾਣਾ ਤੇ ਖਣਿਜ ਵਿਕਾਸ ਅਤੇ ਨੇਮਬੱਧ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਕੇਂਦਰੀ ਕੋਲਾ ਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਨੇ ਖਾਣਾ ਤੇ ਖਣਿਜ ਵਿਕਾਸ ਅਤੇ ਨੇਮਬੱਧ ਐਕਟ 1957 ਵਿਚ ਹੋਰ ਸੋਧਾਂ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਭਾਰਤ ਦੇ ਖਾਣ ਖੇਤਰ ਨੂੰ ਵਧੇਰੇ ਕੁਸ਼ਲ ਨਿਵੇਸ਼ ਅਨੁਕੂਲ ਅਤੇ ਦੇਸ਼ ਦੀ ਮਹੱਤਵਪੂਰਨ ਖਣਿਜਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਕਰਨਾ ਹੈ। ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਸ੍ਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਅਤੇ ਇਨ੍ਹਾਂ ਖਣਨ ਸਰੋਤਾਂ ਦੇ ਸਹੀ ਪ੍ਰਬੰਧਨ ਲਈ ਨਿਲਾਮੀ ਕਰਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਨਦੀ ਹੈ ਖਣਿਜ ਦੇਸ਼ ਦੀ ਸੰਪਤੀ ਨੇ। ਆਪਣੀ ਸਮਾਪਤੀ ਟਿੱਪਣੀ ਵਿਚ ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਸਦਨ ਵਿਚ ਵਾਰ ਵਾਰ ਪੈਦਾ ਹੋਣ ਵਾਲੇ ਵਿਘਨ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਦਨ ਵਿਚ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮੌਜੂਦ ਸੀ ਪਰ ਮੈਂਬਰਾਂ ਨੇ ਲੋਕਾਂ ਦੀ ਆਵਾਜ਼ ਉਠਾਉਣ ਲਈ ਉਪਲਬਧ ਮੌਕੇ ਦਾ ਪੂਰਾ ਲਾਭ ਨਹੀਂ ਉਠਾਇਆ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸਦਨ 12 ਬਿੱਲ ਪਾਸ ਕਰਕੇ ਆਪਣੇ ਮੁੱਖ ਵਿਧਾਨਕ ਫਰਜ਼ਾਂ ਨੂੰ ਨਿਭਾਉਣ ਵਿਚ ਸਫਲ ਰਿਹਾ ਹੈ। ਸ੍ਰੀ ਰਾਧਾ ਕ੍ਰਿਸ਼ਨ ਨੇ ਦਸਿਆ ਕਿ ਸਦਨ ਦੀ ਕਾਰਵਾਈ ਸਿਰਫ 37 ਘੰਟੇ ਤੇ 49 ਮਿੰਟ ਚੱਲੀ, ਜਿਸ ਦੇ ਨਤੀਜੇ ਵਜੋਂ ਕਾਰਜ ਉਤਪਾਦਕਤਾ 39.17% ਫੀਸਦੀ ਰਹੀ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਤਰਾਖੰਡ ਦੇ ਹਲਦਵਾਨੀ ਸਥਿਤ ਰਾਮਲੀਲਾ ਮੈਦਾਨ ਵਿਚ ਆਪਣੀ ਜਨਤਕ ਰੈਲੀ ਤੋਂ ਬਾਅਦ ਉਥੇ ਸ਼ੁੱਧੀਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਥਾਂ ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ ਅਤੇ ਆਪਣੇ ਭਾਸ਼ਣ ਵਿਚ ਕਿਸੇ ਭਾਈਚਾਰੇ ਜਾਂ ਧਰਮ ਦੀ ਕੋਈ ਜ਼ਿਕਰ ਨਹੀਂ ਕੀਤਾ ਸੀ। ਸਦਨ ਦੇ ਨੇਤਾ ਤੇ ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਅੱਜ ਸਦਨ ਨੂੰ ਭਰੋਸਾ ਦਵਾਇਆ ਕਿ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਦੱਸੀ ਗਈ ਘਟਨਾ ਦੀ ਜਾਂਚ ਕੀਤੀ ਜਾਏਗੀ। ਸ੍ਰੀ ਨੱਡਾ ਨੇ ਸਪਸ਼ਟ ਕੀਤਾ ਕਿ ਬੀਜੇਪੀ ਅਜਿਹੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ ਤੇ ਉਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ।
1: ਬੀਜੇਪੀ ਡਸ ਨਾਟ ਸਬਸਕ੍ਰਾਈਬ ਟੂ ਸਚ ਐਕਟੀਵਿਟੀਜ਼, ਨੰਬਰ 1। ਨੰਬਰ 2, ਇਹ ਹਮ ਸਭ ਕੇ ਲਈ ਖੇਦ ਕਾ ਵਿਸ਼ਾ ਹੈ, ਦੇਸ਼ ਕੇ ਲਈ ਵੀ ਖੇਦ ਕਾ ਵਿਸ਼ਾ ਹੈ। ਹਮ ਇਸਕੀ ਤਹਿਕੀਕਾਤ ਵੀ ਕਰੇਂਗੇ, ਲੇਕਿਨ ਉਸਕੇ ਬਾਅਦ ਖੜਗੇ ਸਾਹਿਬ ਕਹੇ ਕਿ ਤੁਮ ਐਸਾ ਕਰਤੇ ਹੋ, ਇਹ ਉਚਿਤ ਨਹੀਂ ਹੈ।
0: ਉਨ੍ਹਾਂ ਕਿਹਾ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਇਸ ਮਾਮਲੇ ਤੇ ਗੌਰ ਕਰਨਗੇ ਤੇ ਉਨ੍ਹਾਂ ਨੇ ਸਦਨ ਨੂੰ ਭਰੋਸਾ ਦਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ ਤੇ ਕਾਰਵਾਈ ਕੀਤੀ ਜਾਏਗੀ। ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਪੰਜਾਬ ਅਤੇ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਝਾਰਖੰਡ ਅਤੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਸਵਾਲਾਂ ਤੋਂ ਬਚਣ ਲਈ ਸੰਸਦ ਵਿਚ ਹੰਗਾਮਾ ਕਰ ਰਹੀਆਂ ਨੇ। ਬੁਲਾਰੇ ਨੇ ਇਹ ਇਲਜ਼ਾਮ ਵੀ ਲਾਇਆ ਕਿ ਸੀਨੀਅਰ ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਚੁੱਪ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਸੌਦਾ ਵੋਟਰ ਸੂਚੀ ਪ੍ਰਕਾਸ਼ਿਤ ਅਤੇ ਜਾਰੀ ਕੀਤੀ ਜਾਏਗੀ। ਅਧਿਕਾਰਤ ਅੰਕੜੇ ਅਨੁਸਾਰ ਖਰੜਾ ਸੂਚੀ ਵਿਚ ਵੋਟਰਾਂ ਦੀ ਕੁੱਲ ਗਿਣਤੀ ਵਿਸ਼ੇਸ਼ ਗਹਿਣ ਸੋਧ SIR ਤੋਂ ਪਹਿਲਾਂ ਜੂਨ 2026 ਵਿਚ 2,14,00,000 ਤੋਂ ਘੱਟ ਕੇ 1,93,00,000 ਰਹਿ ਜਾਏਗੀ। ਖਰੜਾ ਵੋਟਰ ਸੂਚੀ ਵਿਚ

ਉਨ੍ਹਾਂ 20,66,000 ਵੋਟਾਂ ਨੂੰ ਬਾਹਰ ਰੱਖਿਆ ਜਾਏਗਾ ਜੋ ਗੈਰ ਹਾਜ਼ਰ, ਮ੍ਰਿਤਕ, ਦੋਹਰੀ ਐਂਟਰੀ ਵਾਲੇ ਜਾਂ ਸਥਾਈ ਤੌਰ ਤੇ ਕਿਧਰੇ ਹੋਰ ਚਲੇ ਗਏ ਨੇ। ਹਾਲਾਂਕਿ ਇਸ ਵਿਚ ਉਹ 12,80,000 ਵੋਟਰ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੇ ਵੇਰਵਿਆਂ ਦਾ ਮਿਲਾਨ ਪਹਿਲੀ SIR ਤੋਂ ਬਾਅਦ ਤਿਆਰ ਕੀਤੀ ਗਈ ਵੋਟਰ ਸੂਚੀ ਨਾਲ ਨਹੀਂ ਹੋ ਸਕਿਆ ਸੀ। ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਹ ਵੋਟਰ ਆਪਣੀ ਰਜਿਸਟਰੇਸ਼ਨ ਕਰਾਉਣ ਲਈ 13 ਅਗਸਤ 2026 ਤੋਂ 12 ਸਤੰਬਰ 2026 ਦਰਮਿਆਨ ਫਾਰਮ ਨੰਬਰ 6 ਭਰ ਕੇ ਅਤੇ ਇਸ ਨੂੰ ਆਨਲਾਈਨ ਜਾਂ ਵਿਅਕਤੀਗਤ ਤੌਰ ਤੇ ਜਮ੍ਹਾਂ ਕਰਵਾ ਕੇ ਆਪਣਾ ਦਾਅਵਾ ਪੇਸ਼

0: ਪ੍ਰਕਾਸ਼ਿਤ ਕੀਤੀ ਜਾਏਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਚ 454 ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰਕਿਰਿਆ ਤੇ 17 ਸਤੰਬਰ ਨੂੰ ਕੇਸ ਦੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ। ਜਸਟਿਸ ਸੰਦੀਪ ਮੋਦਗਿੱਲ ਨੇ ਕੇਸ਼ਵ ਕੰਬੋਜ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ ਤੇ ਸਟੇਅ ਆਰਡਰ ਜਾਰੀ ਕੀਤਾ। ਪਟੀਸ਼ਨ ਵਿਚ ਪੰਜਾਬ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਪਿਛਲੇ ਮਹੀਨੇ ਦੀ 19 ਤਰੀਕ ਨੂੰ ਹੋਈ ਲਿਖਤੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ ਸੰਗਠਿਤ ਧੋਖਾਧੜੀ ਰੈਕਟ ਨੇ ਇਸ ਪ੍ਰੀਖਿਆ ਵਿਚ ਬੇਨੇਮੀਆਂ ਕੀਤੀਆਂ ਨੇ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਤਿਰੰਗਾ ਯਾਤਰਾਵਾਂ ਪੂਰੇ ਉਤਸ਼ਾਹ ਨਾਲ ਕੱਢੀਆਂ ਜਾ ਰਹੀਆਂ ਨੇ। ਅੱਜ ਸਵੇਰੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੁਖਨਾ ਝੀਲ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਆਯੋਜਿਤ ਹਰ ਘਰ ਤਿਰੰਗਾ ਵਾਕਾਥੋਨ ਵਿਚ ਹਿੱਸਾ ਲਿਆ। ਇਸ ਵਿਚ ਸੈਂਕੜੇ ਬੱਚਿਆਂ ਅਤੇ ਨੌਜਵਾਨਾਂ ਨੇ ਹੱਥਾਂ ਵਿਚ ਰਾਸ਼ਟਰੀ ਝੰਡਾ ਫੜ ਕੇ ਭਾਗ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਰਾਸ਼ਟਰੀ ਝੰਡੇ ਦਾ ਸਨਮਾਨ ਸਾਡਾ ਸਨਮਾਨ ਹੈ, ਤਿਰੰਗੇ ਦਾ ਮਾਣ ਸਾਡਾ ਮਾਣ ਹੈ ਅਤੇ ਦੇਸ਼ ਦਾ ਮਾਣ ਸਾਡੇ ਸਾਰਿਆਂ ਦਾ ਮਾਣ ਹੈ। ਉਨਾਂ ਕਿਹਾ ਕਿ ਦੇਸ਼ ਪ੍ਰਤੀ ਇਸੇ ਭਾਵਨਾ ਨਾਲ ਸਾਨੂੰ ਸਾਰਿਆਂ ਨੂੰ ਰਾਸ਼ਟਰ ਦੇ ਵਿਕਾਸ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
1: ਤਿਰੰਗੇ ਕੇ ਖਾਤਰ ਹੀ ਦੇਸ਼ ਕੇ ਲੋਗੋਂ ਨੇ ਆਪਣਾ ਸਭ ਕੁਝ ਦੇ ਕਰਕੇ ਇਸਕਾ ਮਾਨ ਸਨਮਾਨ ਬੜਾਇਆ, ਤੋ ਤਿਰੰਗਾ ਕਾ ਸਨਮਾਨ ਹਮਾਰਾ ਸਨਮਾਨ ਹੈ, ਤਿਰੰਗਾ ਕਾ ਗੌਰਵ ਹਮਾਰਾ ਗੌਰਵ ਹੈ, ਰਾਸ਼ਟਰ ਕਾ ਗੌਰਵ ਹਮ ਸਭ ਕਾ ਗੌਰਵ ਹੈ। ਇਸਕਾ ਖਿਆਲ ਰੱਖਤੇ ਹੋਏ ਆਪਣੇ ਜ਼ਿੰਦਗੀ ਮੇ ਹਮੇ ਵੀ ਦੇਸ਼ ਕੇ ਲਿਏ ਪਰਿਸ਼ਰਮ ਔਰ ਮਿਹਨਤ ਕਰਕੇ ਆਪਣੇ ਦੇਸ਼ ਕੋ ਬਹੁਤ ਆਗੇ ਦੁਨੀਆ ਮੇ ਨੰਬਰ ਏਕ ਬੜਾਨੇ ਕਾ ਪ੍ਰਯਤਨ ਕਰਨਾ, ਉਸਕਾ ਸੰਕਲਪ ਲੈਣੇ ਕਾ ਦਿਨ।
0: ਅੱਜ ਮੋਹਾਲੀ ਚ ਵੀ ਇਕ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿਚ ਸਕੂਲੀ ਵਿਦਿਆਰਥੀਆਂ ਤੇ ਹੋਰ ਲੋਕਾਂ ਨੇ ਹਿੱਸਾ ਲਿਆ। ਇਹ ਯਾਤਰਾ ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ਵਿਚ ਲੰਘੀ ਅਤੇ ਇਨ੍ਹਾਂ ਖੇਤਰਾਂ ਵਿਚ ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਦੇ ਨਾਰੇ ਗੂੰਜਦੇ ਰਹੇ। ਬਲੋਚਿਸਤਾਨ ਦੇ ਸੁਰਾਬ ਜ਼ਿਲ੍ਹੇ ਵਿਚ ਕੱਲ੍ਹ ਪਾਕਿਸਤਾਨੀ ਹਵਾਈ ਫੌਜ ਦੇ ਹਮਲਿਆਂ ਵਿਚ ਔਰਤਾਂ ਤੇ ਬੱਚਿਆਂ ਸਮੇਤ 30 ਤੋਂ ਵੱਧ ਨਾਗਰਿਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। ਇਕ ਬਿਆਨ ਵਿਚ ਰਿਪਬਲਿਕ ਆਫ਼ ਬਲੋਚਿਸਤਾਨ ਸਮੂਹ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਅਤੇ ਹਵਾਈ ਫੌਜ ਵੱਲੋਂ ਕੀਤੀ ਗਈ ਬੰਬਾਰੀ ਤੇ ਗੋਲੀਬਾਰੀ ਦੇ ਨਤੀਜੇ ਵਜੋਂ ਕਈ ਨਾਗਰਿਕ ਮਾਰੇ ਗਏ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਸਮੂਹ ਨੇ ਸੁਰੱਖਿਆ ਬਲਾਂ ਤੇ ਜ਼ਖਮੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਰੋਕਣ ਦਾ ਇਲਜ਼ਾਮ ਲਾਇਆ। ਸਮੂਹ ਨੇ ਫੌਜ ਤੇ ਹਸਪਤਾਲਾਂ ਨੂੰ ਘੇਰਨ ਤੇ ਡਾਕਟਰਾਂ ਤੇ ਦਬਾਅ ਪਾਉਣ ਦਾ ਵੀ ਇਲਜ਼ਾਮ ਲਾਇਆ। ਇਲਾਜ ਨਾ ਮਿਲਣ ਕਾਰਨ ਕੁਝ ਜ਼ਖਮੀਆਂ ਦੀ ਮੌਤ ਹੋ ਗਈ। ਇਲਾਕੇ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਰਿਪਬਲਿਕ ਆਫ਼ ਬਲੋਚਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਾਲਤ ਦਾ ਨੋਟਿਸ ਲੈਣ ਅਤੇ ਬਲੋਚ ਨਾਗਰਿਕਾਂ ਦੇ ਜੀਵਨ ਅਤੇ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਕੈਨੇਡਾ ਓਪਨ ਟੈਨਿਸ ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਜ਼ ਦੇ ਫਾਈਨਲ ਵਿਚ ਅਮਰੀਕਾ ਦੇ ਬ੍ਰੈਂਡਨ ਨਾਕਾਸ਼ੀਮਾ ਦਾ ਮੁਕਾਬਲਾ ਆਪਣੇ ਹੀ ਦੇਸ਼ ਦੇ ਬੈਨ ਸ਼ੈਲਟਨ ਨਾਲ ਹੋਏਗਾ। ਅੱਜ ਸੈਮੀ ਫਾਈਨਲ ਵਿਚ ਬ੍ਰੈਂਡਨ ਨੇ ਸਪੇਨ ਦੇ ਰਾਫੇਲ ਜੋਡਰ ਨੂੰ ਅਤੇ ਸ਼ੈਲਟਨ ਨੇ ਲਰਨਰ ਟੀਏ ਨੂੰ ਹਰਾਇਆ। ਇਸ ਦੌਰਾਨ ਮਹਿਲਾ ਸਿੰਗਲ ਵਿਚ ਕੋਕੋ ਗੋਫ ਅਤੇ ਈਗਾ ਸਵਾਇਤੇਕ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਅਨਿਸ਼ਚਿਤ ਕਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਨੇ ਅੱਜ ਖਾਣਾਂ ਤੇ ਖਣਿਜ ਵਿਕਾਸ ਤੇ ਨੇਮਬੱਧ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਪੰਜਾਬ ਤੇ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਹੈ। ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਜਾਰੀ ਕੀਤੀ ਜਾਏਗੀ ਤੇ ਬਲੋਚਿਸਤਾਨ ਦੇ ਸੁਰਾਬ ਜ਼ਿਲ੍ਹੇ ਵਿਚ ਪਾਕਿਸਤਾਨੀ ਹਵਾਈ ਫੌਜ ਦੇ ਹਮਲਿਆਂ ਵਿਚ ਔਰਤਾਂ ਤੇ ਬੱਚਿਆਂ ਸਮੇਤ 30 ਤੋਂ ਵੱਧ ਨਾਗਰਿਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਸੁਣਨ ਵਾਲਿਓ ਹੁਣ ਕੁਝ ਆਪਣੇ ਪਰਿਵਾਰ ਦੀ ਸਮਾਜ ਦੀ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਸਾਂਝੇ ਪਰਿਵਾਰਾਂ ਦੀ ਇੱਕ ਵੇਲਾ ਹੈ ਜਦੋਂ ਕਿਹੜੇ ਵੱਡੇ ਵੱਡੇ ਪਰਿਵਾਰ ਹੁੰਦੇ ਹੈ ਘਰ ਸੀ ਚਿੰਤਾ ਕਹਿੰਦੀ ਖਿੰਡੇ ਰਹਿੰਦੇ ਪਰ ਹੁਣ ਪਰਿਵਾਰ ਖਿੰਡਦੇ ਰਹਿੰਦੇ ਹਨ ਕਿਸੇ ਕੋ ਕਿਸੇ ਦੇ ਪਰਵਾਹ ਨਹੀਂ ਤੇ ਵੱਲ ਦਿੱਕਤਾਂ ਵੀ ਹਨ ਸਾਝਾ ਪਰਿਵਾਰ ਵਿਚ ਤੁਸਾਂ ਸੁਖ ਦੁੱਖ ਵੇਲੇ ਇਕੱਲੇ ਨਹੀਂ ਹੁੰਦੇ ਇਕੱਲੇ ਘਰਾਂ ਵਿਚ ਮੀਆਂ ਬੀਬੀ ਬਹੁ ਨੌਕਰੀ ਕਰਦੇ ਬਾਲਾਂ ਕੋ ਘਰ ਨੌਕਰ ਕੋ ਨੂੰ ਛੱਡੇਂਦੇ ਕੀ ਦੇਖਭਾਲ ਹੋ ਸੀ ਕੋਈ ਮੁਸੀਬਤ ਆਵੇ ਸੀ ਤਾਂ ਭਾਜੜਾ ਪੈ ਜਾ ਸਨ ਵੱਲ ਘਰ ਵਿਚ ਕੋਈ ਮਾੜੀ ਸੰਗਤ ਵਿਚ ਪਾਉਂਦਾ ਵੇਂਦਾ ਤਾਂ ਤਜੁਰਬੇ ਵਾਲੇ ਲੋਕ ਗੱਲ ਕੋ ਸੰਭਾਲ ਗਿੰਦੇ ਹਨ ਸਾਝੇ ਪਰਿਵਾਰਾਂ ਵਿਚ ਬਾਲਾਂ ਕੋ ਚੰਗੇ ਸੰਸਕਾਰ ਮਿਲੇਂਦੇ ਹਨ ਦਾਦੀ ਨਾਨੀ ਦੀਆਂ ਕਹਾਣੀਆਂ ਸੁਣੇਂਦੇ ਹਨ ਇਕੱਠੇ ਘਰ ਵਿਚ ਖਾਣਾ ਖਾਉਂਦੇ ਹਨ ਤਾਂ ਇਕ ਸਾਂਝ ਬਣੇਂਦੀ ਹੈ ਕਿਸ ਰਹਿ ਕੇ ਭਾਣੋ ਭਰਾਵੋ ਕੋਸ਼ਿਸ਼ ਕਰੋ ਮਿਲ ਜੁਲ ਕੇ ਰਹਿਣ ਦੀ ਤੇ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਸੋਫੀਆ ਮਲਿਕ ਦਾ ਗਾਇਆ ਇਕ ਬਹੁਤ ਵਧੀਆ ਗੀਤ।

ਖਰਚਾ ਸਾਡਾ ਤੇ ਨਖਰੇ ਲੋਕਾਂ ਦੇ ਗੀਤ ਪਸੰਦ ਆਇਆ ਨਾ ਗਾਉਣ ਵਾਲੀ ਹਨ ਸੋਫੀਆ ਮਲਿਕ ਹੁਣ ਵੱਲ ਪਿਆਰ ਦੀ ਗੱਲ ਕਰਦੇ ਹਾਂ ਪਿਆਰ ਥੀਂਦਾ ਹੈ ਵਾਅਦੇ ਤੇ ਵਾਅਦੇ ਪਏ ਹੁੰਦੇ ਨੇ ਪਰ ਸੁਣਨ ਵਾਲਿਓ ਪਿਆਰ ਤਾਂ ਥੀਂਦਾ ਹੈ ਪਰ ਅੱਗੋਂ ਨਿਭਾਵਣ ਦੀ ਗੱਲ ਹੈ ਜੇ ਦੋਹਾਂ ਚੋਂ ਇੱਕ ਵੀ ਕਿਧਰੇ ਹੋਰ ਜਾਵਣ ਜੇ ਤਾਂ ਪਿਆਰ ਖਿੰਡ ਲੈਂਦਾ ਹੈ ਹੁਣ ਛੁਹੇੜ ਕੇ ਕਰੇ ਜਿਹਦਾ ਪੈ ਪਰਦੇਸਾਂ ਕੋ ਗਿਆ ਹੈ ਕਿਹਦੇ ਦੀਆਂ ਤੋਂ ਉਡੀਕਦੀ ਪਈ ਹੈ ਛੋਹਰ ਵੀ ਕਦਹਾ ਰੋਂਦਾ ਹੈ ਤੇ ਰਾਤ ਕੋ ਕਲਹਾ ਯਾਦ ਪਿਆ ਕਰਦਾ ਹੈ ਦੂਜੇ ਚ ਵੀ ਇੰਤਜ਼ਾਰ ਕਰਦਾ ਹੈ ਤੇ ਰਾਤ ਕੋ ਵੀ ਯਕੀਨ ਨਹੀਂ ਥੀਂਦਾ ਤਾਂ ਇਸ ਦਾ ਗਵਾਹ ਤਾਂ ਵਰਨਾ ਆਸਮਾਨ ਵਿਚ ਨਿਕਲਣ ਵਾਲੇ ਚੰਦ ਤੇ ਤਾਰੇ ਹੀ ਹਨ ਜਿਹੜੇ ਉਸ ਕੋ ਦੱਸਦੇ ਪਏ ਹਨ ਕਿ ਪਿਆਰ ਕਰਨਾ ਬਹੁ ਸੌਖਾ ਏ ਤੇ ਨਿਭਾਵਣਾ ਬਹੁ ਔਖਾ ਹੈ ਹੁਣ ਮੈਂ ਤੁਹਾਨੂੰ ਜਿਹੜਾ ਗੀਤ ਸੁਣਵੈਂਦੀ ਪਈ ਹਾਂ ਤੁਸਾਂ ਸਮਝ ਜਾਸੋ ਗੀਤ ਹੈ ਅੱਲਾ ਹੈ ਗਵਾਹ ਸਾਡੀ ਨਹੀਂ ਨਿਭਦੀ ਤੇਰੇ ਸਿਵਾ ਸਾਡੀ ਨਹੀਂ ਨਿਭਦੀ।

ਵੀ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਸਾਡੇ ਸਰਾਇਕੀ ਗੀਤਾਂ ਦਾ ਪ੍ਰੋਗਰਾਮ ਤੁਹਾਨੂੰ ਕਿੰਝਦਾ ਲੱਗਾ, ਸਾਨੂੰ ਖਤ ਗਾ ਕੇ ਦੱਸੋ। ਤੇ ਹੁਣ ਪ੍ਰੋਗਰਾਮ ਇੱਥੇ ਖਤਮ ਥਿੰਦਾ ਹੈ। ਹਰਜੀਤ ਕੌਰ ਕੋ ਦੇਵੋ ਇਜਾਜ਼ਤ।

ਹੁਣ ਸਮੇਂ ਮੰਦੇਸ ਪੰਜਾਬ ਮਜਲਿਸ ਸ਼ੁਰੂ ਹੋ ਚੁੱਕੀ ਹੈ ਤੇ ਪਹਿਲਾ ਸਿਲਸਿਲਾ ਅੱਜ ਦੀ ਗੱਲ ਦੇ ਵਿੱਚ ਗੱਲ ਕਰਾਂਗੇ ਬੱਚਿਆਂ ਵਾਸਤੇ ਖੇਡਣਾ ਕਿੰਨਾ ਲਾਜ਼ਮੀ ਹੈ। ਬਿਲਕੁਲ, ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਲਾਜ਼ਮੀ ਤੇ ਕੁਦਰਤੀ ਲੋੜ ਹਨ ਖੇਡਾਂ। ਇਹ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਬੱਚੇ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦੀ ਨੀਂਹ ਨੇ। ਅਜੋਕੇ ਡਿਜੀਟਲ ਯੁੱਗ ਵਿੱਚ ਜਿੱਥੇ ਵੀਡੀਓ ਗੇਮਾਂ ਅਤੇ ਮੋਬਾਈਲ ਸਕਰੀਨਾਂ ਨੇ ਮੈਦਾਨਾਂ ਦੀ ਜਗ੍ਹਾ ਲੈ ਲਈ ਹੈ, ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੋਰ ਵੀ ਅਹਿਮ ਹੋ ਗਿਆ ਹੈ। ਜੇ ਖੇਡਾਂ ਦੀ ਗੱਲ ਕਰੀਏ ਤਾਂ ਦੋ ਭਾਗਾਂ ਚ ਆਪਾਂ ਇਹਨਾਂ ਨੂੰ ਵੰਡ ਸਕਦੇ ਹਾਂ, ਜਿਵੇਂ ਅੰਦਰੂਨੀ ਖੇਡਾਂ ਤੇ ਬਾਹਰੀ ਖੇਡਾਂ। ਬਾਹਰੀ ਖੇਡਾਂ ਹੁੰਦੀਆਂ ਨੇ ਜੋ ਖੁੱਲੇ ਮੈਦਾਨਾਂ ਵਿੱਚ ਘਰ ਤੋਂ ਬਾਹਰ ਜਾ ਕੇ ਖੇਡੀਆਂ ਜਾਂਦੀਆਂ ਨੇ, ਜਿਵੇਂ ਫੁੱਟਬਾਲ, ਕ੍ਰਿਕਟ, ਕਬੱਡੀ, ਖੋ ਖੋ, ਪਕੜਮ ਪਕੜਾਈ ਅਤੇ ਰੱਸੀ ਟੱਪਣਾ। ਇਹਨਾਂ ਦਾ ਫਾਇਦਾ ਇਹ ਹੈ ਕਿ ਇਹ ਖੇਡਾਂ ਸਰੀਰਕ ਤਾਕਤ, ਫੇਫੜਿਆਂ ਦੀ ਸਮਰੱਥਾ ਅਤੇ ਹੱਡੀਆਂ ਨੂੰ ਮਜ਼ਬੂਤ ਕਰਦੀਆਂ ਨੇ। ਬੱਚਿਆਂ ਨੂੰ ਕੁਦਰਤੀ ਹਵਾ ਅਤੇ ਵਿਟਾਮਿਨ ਡੀ ਮਿਲਦਾ ਹੈ। ਫਿਰ ਆ ਜਾਂਦੀਆਂ ਨੇ ਇਨਡੋਰ ਗੇਮਸ ਯਾਨੀ ਅੰਦਰੂਨੀ ਖੇਡਾਂ। ਇਹ ਖੇਡਾਂ ਘਰ ਦੇ ਅੰਦਰ ਜਾਂ ਕਿਸੇ ਹਾਲ ਵਿੱਚ ਖੇਡੀਆਂ ਜਾਂਦੀਆਂ ਨੇ, ਜਿਵੇਂ ਸ਼ਤਰੰਜ, ਕੈਰਮ ਬੋਰਡ, ਲੂਡੋ, ਪਜ਼ਲਸ ਅਤੇ ਬਲੌਕ ਬਿਲਡਿੰਗ। ਇਹਨਾਂ ਖੇਡਾਂ ਦਾ ਫਾਇਦਾ ਇਹ ਹੈ ਕਿ ਇਹ ਖੇਡਾਂ ਮਾਨਸਿਕ ਚੌਕਸੀ, ਇਕਾਗਰਤਾ ਅਤੇ ਰਣਨੀਤੀ ਬਣਾਉਣ ਦੀ ਸਮਰੱਥਾ ਨੂੰ ਵਧਾਉਂਦੀਆਂ ਨੇ। ਇਹਨਾਂ ਦੇ ਬਹੁਤ ਸਾਰੇ ਫਾਇਦੇ ਨੇ, ਜਿਵੇਂ ਮਾਸਪੇਸ਼ੀਆਂ ਦੀ ਮਜ਼ਬੂਤੀ, ਮੋਟਾਪੇ ਤੋਂ ਬਚਾਅ, ਲਚਕਤਾ ਅਤੇ ਸੰਤੁਲਨ। ਦੌੜਨ, ਕੁੱਦਣ ਅਤੇ ਖੇਡਣ ਨਾਲ ਬੱਚਿਆਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਨੇ। ਸਰੀਰਕ ਗਤੀਵਿਧੀਆਂ ਵਾਧੂ ਕੈਲੋਰੀਆਂ ਨੂੰ ਸਾੜਦੀਆਂ ਨੇ, ਜਿਸ ਨਾਲ ਬੱਚੇ ਬਚਪਨ ਦੇ ਮੋਟਾਪੇ ਤੋਂ ਬਚੇ ਰਹਿੰਦੇ ਨੇ। ਖੇਡਾਂ ਸਰੀਰ ਵਿੱਚ ਲਚਕਤਾ ਲਿਆਉਂਦੀਆਂ ਨੇ ਅਤੇ ਸਰੀਰਕ ਸੰਤੁਲਨ ਨੂੰ ਬਿਹਤਰ ਬਣਾਉਂਦੀਆਂ ਨੇ। ਮੈਂਟਲ ਤੇ ਕੋਗਨੇਟਿਵ ਡਿਵੈਲਪਮੈਂਟ ਹੁੰਦਾ ਹੈ, ਯਾਨੀ ਮਾਨਸਿਕ ਤੇ ਬੌਧਿਕ ਵਿਕਾਸ। ਖੇਡ ਦੌਰਾਨ ਬੱਚੇ ਦੀ ਤੁਰੰਤ ਫੈਸਲੇ ਲੈਣਾ ਅਤੇ ਮੁਸ਼ਕਲ ਸਥਿਤੀਆਂ ਵਿੱਚੋਂ ਨਿਕਲਣਾ ਸਿੱਖਦੇ ਨੇ, ਯਾਨੀ ਸਮੱਸਿਆ ਸੁਲਝਾਉਣ ਦਾ ਹੁਨਰ ਆਉਂਦਾ ਹੈ ਖੇਡਾਂ ਦੇ ਨਾਲ। ਕਲੇ ਮਾਡਲਿੰਗ ਜਾਂ ਬਲੌਕ ਖੇਡਾਂ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਉਡਾਣ ਦਿੰਦੀਆਂ ਨੇ, ਯਾਨੀ ਕ੍ਰੀਏਟਿਵਿਟੀ, ਰਚਨਾਤਮਕਤਾ ਦੇ ਵਿੱਚ ਵਾਧਾ ਹੁੰਦਾ ਹੈ। ਖੋਜਾਂ ਦਰਸਾਉਂਦੀਆਂ ਨੇ ਕਿ ਜੋ ਬੱਚੇ ਰੋਜ਼ਾਨਾ ਖੇਡਦੇ ਨੇ ਉਹਨਾਂ ਦੀ ਇਕਾਗਰਤਾ ਵੱਧ ਹੁੰਦੀ ਹੈ ਅਤੇ ਉਹ ਪੜ੍ਹਾਈ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਨੇ। ਫਿਰ ਸੋਸ਼ਲ ਡਿਵੈਲਪਮੈਂਟ ਵੀ ਹੁੰਦੀ ਹੈ, ਯਾਨੀ ਸਮਾਜਿਕ ਵਿਕਾਸ। ਸਮੂਹ ਵਿੱਚ ਖੇਡਣ ਨਾਲ ਬੱਚੇ ਆਪਸੀ ਸਹਿਯੋਗ ਅਤੇ ਮਿਲਜੁਲ ਕੇ ਕੰਮ ਕਰਨਾ ਸਿੱਖਦੇ ਨੇ। ਟੀਮ ਭਾਵਨਾ ਆਉਂਦੀ ਹੈ ਇਸ ਨਾਲ। ਖੇਡਾਂ ਬੱਚਿਆਂ ਵਿੱਚ ਅਗਵਾਈ ਕਰਨ ਅਤੇ ਜ਼ਿੰਮੇਵਾਰੀ ਉਠਾਉਣ ਦੀ ਭਾਵਨਾ ਪੈਦਾ ਕਰਦੀਆਂ ਨੇ। ਇਸ ਨੂੰ ਕਹਿੰਦੇ ਨੇ ਲੀਡਰਸ਼ਿਪ ਦੇ ਗੁਣ। ਫਿਰ ਆ ਜਾਂਦੀ ਹੈ ਅੱਗੇ ਭਾਵਨਾਤਮਕ ਅਤੇ ਮਨੋਵਿਗਿਆਨਿਕ ਵਿਕਾਸ, ਜਿਹਨੂੰ ਆਪਾਂ ਇਮੋਸ਼ਨਲ ਡਿਵੈਲਪਮੈਂਟ ਵੀ ਕਹਿੰਦੇ ਹਾਂ। ਖੇਡਣ ਨਾਲ ਸਰੀਰ ਵਿੱਚ ਇਨਡੋਰਫਨ ਵਰਗੇ ਖੁਸ਼ੀ ਦੇ ਹਾਰਮੋਨਸ ਰਿਲੀਜ਼ ਹੁੰਦੇ ਨੇ, ਜੋ ਮਾਨਸਿਕ ਤਣਾਅ ਅਤੇ ਚਿੰਤਾ ਨੂੰ ਘਟਾਉਂਦੇ ਨੇ। ਖੇਡਾਂ ਬੱਚਿਆਂ ਨੂੰ ਸਿਖਾਉਂਦੀਆਂ ਨੇ ਕਿ ਜੀਵਨ ਵਿੱਚ ਹਾਰ ਅਤੇ ਜਿੱਤ ਦੋਵੇਂ ਬਰਾਬਰ ਮਹੱਤਵਪੂਰਨ ਨੇ। ਇਹ ਉਹਨਾਂ ਨੂੰ ਅਸਫਲਤਾਵਾਂ ਦਾ ਸਾਹਮਣਾ ਕਰਨਾ ਸਿਖਾਉਂਦੀਆਂ ਨੇ, ਯਾਨੀ ਹਾਰ ਜਿੱਤ ਨੂੰ ਸਵੀਕਾਰ ਕਰਨਾ ਸਿਖਾਉਂਦੀਆਂ ਨੇ। ਜਦੋਂ ਬੱਚਾ ਕੋਈ ਮੈਚ ਜਿੱਤਦਾ ਹੈ ਜਾਂ ਕੋਈ ਨਵਾਂ ਹੁਨਰ ਸਿੱਖਦਾ ਹੈ ਤਾਂ ਉਸਦਾ ਆਤਮ ਵਿਸ਼ਵਾਸ ਵੱਧਦਾ ਹੈ। ਫਿਰ ਆ ਜਾਂਦੀਆਂ ਜੀ ਕਈ ਤਰ੍ਹਾਂ ਦੀਆਂ ਖੇਡ ਨੇ, ਜਿਵੇਂ ਉਮਰ ਦੇ ਹਿਸਾਬ ਨਾਲ ਕਿਹੜੀਆਂ ਢੁਕਵੀਆਂ ਨੇ ਤੇ ਇਹਨਾਂ ਦੇ ਖੇਡਣ ਦਾ ਮੁੱਖ ਉਦੇਸ਼ ਕੀ ਹੈ। ਜਿਵੇਂ ਛੋਟੇ ਬੱਚੇ ਨੇ 2 ਸਾਲ ਦੀ ਉਮਰ ਤੱਕ ਖਿਡੌਣੇ ਫੜਦੇ ਨੇ, ਰੰਗ ਬਿਰੰਗੇ ਬਲੌਕ ਤੇ ਲੁੱਕ ਮੀਟੀ ਵਰਗੇ ਖੇਡ ਖੇਡਦੇ ਨੇ ਤੇ ਇਹਨਾਂ ਦਾ ਮੁੱਖ ਉਦੇਸ਼ ਹੈ ਸੰਵੇਦੀ ਗਿਆਨ ਅਤੇ ਮੋਟਰ ਸਕਿੱਲਸ ਨੂੰ ਦੇਖਣਾ ਤੇ ਸਿੱਖਣਾ। ਫਿਰ ਆ ਜਾਂਦੇ ਜੀ 3 ਤੋਂ 5 ਸਾਲ ਦੇ ਬੱਚੇ, ਜਿਹੜੇ ਦੌੜਦੇ ਨੇ, ਸਾਈਕਲ ਚਲਾਉਣਾ, ਡਰਾਇੰਗ, ਮਿੱਟੀ ਦੇ ਖਿਡੌਣਿਆਂ ਨਾਲ ਖੇਡਦੇ ਨੇ। ਸਰੀਰਕ ਸੰਤੁਲਨ ਅਤੇ ਕਲਪਨਾ ਸ਼ਕਤੀ ਵਧਦੀ ਹੈ ਇਹਨਾਂ ਖੇਡਾਂ ਦੇ ਨਾਲ। ਅੱਗੇ 6 ਤੋਂ 12 ਸਾਲ ਦੇ ਬੱਚੇ ਕੀ ਕਰਦੇ ਨੇ, ਫੁੱਟਬਾਲ, ਕ੍ਰਿਕਟ, ਬੈਡਮਿੰਟਨ, ਸ਼ਤਰੰਜ ਤੇ ਤੈਰਾਕੀ ਵਰਗੇ ਖੇਡ ਖੇਡ ਸਕਦੇ ਨੇ ਤੇ ਇਸ ਦੇ ਨਾਲ ਇਹਨਾਂ ਚ ਟੀਮ ਭਾਵਨਾ ਆਉਂਦੀ ਹੈ, ਰਣਨੀਤੀ ਬਣਾਉਣ ਦੀ ਅਤੇ ਤਾਕਤ ਆਉਂਦੀ ਹੈ। ਫਿਰ ਆ ਜਾਂਦੀ ਕਿਸ਼ੋਰ ਅਵਸਥਾ ਯਾਨੀ ਯੰਗ ਏਜ, 13 ਸਾਲ ਜਾਂ 13 ਸਾਲ ਤੋਂ ਉੱਪਰ ਬੱਚੇ ਅਥਲੈਟਿਕਸ, ਬਾਸਕਟਬਾਲ, ਮਾਰਸ਼ਲ ਆਰਟ ਤੇ ਯੋਗਾ ਕਰ ਸਕਦੇ ਨੇ। ਇਸ ਦੇ ਨਾਲ ਉੱਚ ਪੱਧਰ ਅਨੁਸ਼ਾਸਨ ਆਉਂਦਾ ਹੈ ਅਤੇ ਸਰੀਰਕ ਫਿਟਨੈਸ ਵੀ ਵੱਧਦੀ ਹੈ। ਫਿਰ ਜਿਹੜੇ ਹੈ ਨੇ
ਪੰਜਾਬ ਦੀਆਂ ਅਮੀਰ ਵਿਰਾਸਤੀ ਖੇਡਾਂ ਜਿਵੇਂ ਟ੍ਰੈਡੀਸ਼ਨਲ ਪੰਜਾਬੀ ਗੇਮਸ ਦੀ ਗੱਲ ਕਰੀਏ ਤਾਂ ਕੋਟਲਾ ਛਪਾਕੀ, ਪੀਚੋ ਬੱਕਰੀ ਯਾਨੀ ਸਟਾਪੂ, ਗੁੱਲੀ ਡੰਡਾ, ਕਿੱਕਲੀ ਤੇ ਮਾਂਦਰ ਕੀਲਾ, ਇਹੋ ਜਿਹੀਆਂ ਖੇਡਾਂ ਜੋ ਖਾਸ ਕਰ ਪਿੰਡਾਂ ਦੇ ਵਿਚ ਖੇਡੀਆਂ ਜਾਂਦੀਆਂ ਨੇ ਤੇ ਹਜੇ ਵੀ ਕਈ ਪਿੰਡਾਂ ਦੇ ਵਿਚ ਪੇਂਡੂ ਖੇਡ ਮੇਲੇ ਤਹਿਤ ਇਹ ਖੇਡਾਂ ਕਰਵਾਈਆਂ ਜਾਂਦੀਆਂ ਨੇ। ਕੋਟਲਾ ਛਪਾਕੀ ਦੀ ਗੱਲ ਕਰੀਏ ਤਾਂ ਇਹ ਬੱਚਿਆਂ ਦੀ ਇਕਾਗਰਤਾ ਅਤੇ ਫੁਰਤੀ ਵਧਾਉਣ ਵਾਲੀ ਇਕ ਖਾਸ ਪ੍ਰਸਿੱਧ ਸਮੂਹਿਕ ਖੇਡ ਹੈ। ਪਿੱਛੋ ਬੱਕਰੀ ਯਾਨੀ ਸਟਾਪੂ, ਇਸ ਖੇਡ ਨਾਲ ਬੱਚਿਆਂ ਵਿਚ ਸਰੀਰਕ ਸੰਤੁਲਨ ਅਤੇ ਨਿਸ਼ਾਨੇਬਾਜ਼ੀ ਦਾ ਵਿਕਾਸ ਹੁੰਦਾ ਹੈ। ਗੁੱਲੀ ਡੰਡਾ, ਇਹ ਪੇਂਡੂ ਖੇਡ ਬੱਚਿਆਂ ਦੇ ਹੱਥਾਂ ਅਤੇ ਅੱਖਾਂ ਦੇ ਤਾਲਮੇਲ ਨੂੰ ਮਜ਼ਬੂਤ ਕਰਦੀ ਹੈ। ਕਿੱਕਲੀ, ਕੁੜੀਆਂ ਦੀ ਪਰੰਪਰਾਗਤ ਖੇਡ ਸਰੀਰਕ ਲਚਕਤਾ ਅਤੇ ਆਪਸੀ ਤਾਲਮੇਲ ਵਧਾਉਂਦੀ ਹੈ। ਬਾਂਦਰ ਕੀਲਾ, ਪੰਜਾਬ ਦੇ ਪਿੰਡਾਂ ਵਿਚ ਖੇਡੀ ਜਾਣ ਵਾਲੀ ਇਹ ਖੇਡ ਬੱਚਿਆਂ ਵਿਚ ਤੇਜ਼ੀ ਅਤੇ ਚੌਕਸੀ ਪੈਦਾ ਕਰਦੀ ਹੈ। ਇਹ ਤਾਂ ਹੋ ਗਈ ਜੀ ਪੰਜਾਬੀ ਵਿਰਾਸਤ ਦੀਆਂ ਖੇਡਾਂ। ਅਜੋਕੇ ਯੁੱਗ ਦੀਆਂ ਚੁਣੌਤੀਆਂ ਨੇ ਸਕਰੀਨ ਟਾਈਮ ਬਨਾਮ ਖੇਡ ਮੈਦਾਨ। ਅੱਜ ਦੇ ਸਮੇਂ ਚ ਮੋਬਾਈਲ, ਟੈਬਲੇਟ ਅਤੇ ਟੀਵੀ ਨੇ ਬੱਚਿਆਂ ਨੂੰ ਘਰਾਂ ਦੇ ਅੰਦਰ ਕੈਦ ਕਰ ਦਿੱਤਾ ਹੈ। ਇਸ ਦੇ ਕਾਰਨ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜਿਵੇਂ ਸਰੀਰਕ ਸਮੱਸਿਆਵਾਂ, ਮਾਨਸਿਕ ਇਕੱਲਤਾ ਅਤੇ ਨੀਂਦ ਦੀ ਕਮੀ, ਅੱਖਾਂ ਦੀ ਕਮਜ਼ੋਰੀ, ਪਿੱਠ ਵਿਚ ਦਰਦ ਅਤੇ ਬਚਪਨ ਵਿਚ ਹੀ ਸ਼ੂਗਰ ਵਰਗੀਆਂ ਬਿਮਾਰੀਆਂ। ਬੱਚਿਆਂ ਵਿਚ ਚਿੜਚਿੜਾਪਨ, ਗੁੱਸਾ ਅਤੇ ਸਮਾਜਿਕ ਦੂਰੀ ਵੱਧ ਰਹੀ ਹੈ। ਦੇਰ ਰਾਤ ਤੱਕ ਸਕਰੀਨ ਦੇਖਣ ਨਾਲ ਬੱਚਿਆਂ ਦੇ ਸੌਣ ਦਾ ਚੱਕਰ ਪ੍ਰਭਾਵਿਤ ਹੁੰਦਾ ਹੈ। ਇਸ ਦਾ ਸਮਾਧਾਨ ਹੈ ਕਿ ਮਾਪਿਆਂ ਨੂੰ ਬੱਚਿਆਂ ਦਾ ਸਕਰੀਨ ਟਾਈਮ ਘੱਟ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਰੋਜ਼ ਘੱਟੋ ਘੱਟ 1 ਤੋਂ 2 ਘੰਟੇ ਬਾਹਰ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਫਿਰ ਬੱਚਿਆਂ ਦੇ ਵਿਕਾਸ ਦੇ ਵਿਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਕੀ ਹੈ? ਰੋਲ ਮਾਡਲ ਬਣੋ, ਸੁਰੱਖਿਅਤ ਮਾਹੌਲ ਦਿਓ, ਪੜ੍ਹਾਈ ਅਤੇ ਖੇਡਾਂ ਵਿਚ ਸੰਤੁਲਨ ਬਣਾਓ। ਜੇ ਮਾਪੇ ਖੁਦ ਸੈਰ ਕਰਨਗੇ ਜਾਂ ਖੇਡਣਗੇ ਤਾਂ ਬੱਚੇ ਵੀ ਉਹਨਾਂ ਨੂੰ ਦੇਖ ਕੇ ਸਿੱਖਣਗੇ। ਬੱਚਿਆਂ ਨੂੰ ਖੇਡਣ ਲਈ ਸੁਰੱਖਿਅਤ ਮੈਦਾਨ ਅਤੇ ਸਹੀ ਖੇਡ ਸਮੱਗਰੀ ਮੁਹੱਈਆ ਕਰਵਾਓ। ਖੇਡਾਂ ਨੂੰ ਪੜ੍ਹਾਈ ਦੇ ਦੁਸ਼ਮਣ ਵਜੋਂ ਨਹੀਂ ਸਗੋਂ ਇਕ ਸਹਾਇਕ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸਕੂਲਾਂ ਵਿਚ ਰੋਜ਼ਾਨਾ ਖੇਡਾਂ ਦਾ ਇਕ ਪੀਰੀਅਡ ਲਾਜ਼ਮੀ ਹੋਣਾ ਚਾਹੀਦਾ ਹੈ। ਮੁੱਕਦੀ ਗੱਲ ਇਹ ਹੈ ਯਾਨੀ ਕੰਕਲੂਜਨ, ਖੇਡਾਂ ਬੱਚਿਆਂ ਦਾ ਜਨਮ ਸਿੱਧ ਅਧਿਕਾਰ ਨੇ। ਇਹ ਬੱਚੇ ਦੇ ਸਰੀਰ, ਮਨ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ, ਉੱਤਮ ਅਤੇ ਕੁਦਰਤੀ ਤਰੀਕਾ ਨੇ। ਜੇ ਅਸੀਂ ਇਕ ਨਰੋਏ, ਬੁੱਧੀਮਾਨ ਅਤੇ ਖੁਸ਼ਹਾਲ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਕਿਤਾਬਾਂ ਦੇ ਬੋਝ ਅਤੇ ਮੋਬਾਈਲ ਦੀ ਸਕਰੀਨ ਤੋਂ ਬਾਹਰ ਕੱਢ ਕੇ ਖੇਡ ਦੇ ਮੈਦਾਨ ਵਿਚ ਭੇਜਣਾ ਹੀ ਪਏਗਾ। ਵਾਕਈ ਹੈ ਤਾਂ ਗੱਲ ਸਹੀ ਤੇ ਸੋਚਣ ਦੀ, ਸਮਝਣ ਦੀ। ਸਰਸਾਈਨ, ਅੱਜ ਦੀ ਗੱਲ ਦੇ ਵਿਚ ਬੱਚਿਆਂ ਵਾਸਤੇ ਖੇਡਣਾ ਕਿੰਨਾ ਲਾਜ਼ਮੀ ਹੈ ਇਸ ਦੇ ਉੱਪਰ ਗੱਲ ਹੋਈ ਤੇ ਅੱਗੇ ਵਧਦੇ ਹਾਂ। ਅੱਗੇ ਸਿਲਸਿਲਾ ਹੈ ਮਾਝੇ ਦੀ ਮਹਿਕ। ਸ਼ੁਰੂਆਤ ਕਰਦੇ ਹਾਂ ਇੱਕ ਸੋਹਣੇ ਜਿਹੇ ਗੀਤ ਦੇ ਨਾਲ।

18వీ సదీ మచ్చనే ఫార్ కాఫ్ ను నమ్యు చైజితి పై కాంచి నబ పవే నబె దిసన్ పర ఉనా ద మహాన్ కోష్ మచ్చే ది బోలీ ది ఆధారిత హై లోక్ సాహిత్య కిస్సే మచ్చే ది పచాణ బడే ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਵਰਗੇ ਕਿੱਸੇ ਮਾਝੇ ਦੀ ਧਰਤੀ ਤੇ ਹੀ ਪਣਪੇ ਵਾਰਸ ਸ਼ਾਹ ਭਾਵੇਂ ਪਾਕਿਸਤਾਨੀ ਪੰਜਾਬ ਦੇ ਸਨ ਪਰ ਉਨ੍ਹਾਂ ਦੀ ਹੀਰ ਮਾਝੇ ਦੀ ਬੋਲੀ ਦਾ ਸ਼ਾਹਕਾਰ ਹੈ ਵਾਰਸ ਸ਼ਾਹ ਨੂੰ ਕਹਿ ਕੇ ਅੱਜ ਵੀ ਹਰ ਮਾਝੇ ਦਾ ਲੇਖਕ ਆਪਣੀ ਗੱਲ ਸ਼ੁਰੂ ਕਰਦਾ ਹੈ ਬ੍ਰਿਟਿਸ਼ ਰਾਜ ਅਤੇ ਗਦਰ ਲਹਿਰ ਨੇ ਮਾਝੇ ਦੇ ਲੇਖਕਾਂ ਨੂੰ ਰਾਜਨੀਤਿਕ ਬਣਾ ਦਿੱਤਾ ਕੁਝ ਖਾਸ ਲੇਖਕਾਂ ਦੀ ਗੱਲ ਕਰੀਏ ਭਾਈ ਵੀਰ ਸਿੰਘ ਦੀ ਗੱਲ ਕਰਦੇ ਹਾਂ ਉਨ੍ਹਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਸੁੰਦਰੀ ਵਿਜੇ ਸਿੰਘ ਰਾਣਾ ਸੂਰਤ ਸਿੰਘ ਵਰਗੇ ਨਾਵਲ ਅਤੇ ਲਹਿਰਾ ਦੇ ਹਾਰ ਵਰਗੀ ਕਵਿਤਾ ਉਨ੍ਹਾਂ ਦੀ ਦੇਣ ਹੈ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਰੋਮਾਂਟਿਕ ਅਤੇ ਆਦਰਸ਼ਵਾਦੀ ਅੰਦਾਜ਼ ਚ ਪੇਸ਼ ਕੀਤਾ ਖਾਲਸਾ ਟ੍ਰੈਕਟ ਸੋਸਾਇਟੀ ਰਾਹੀਂ ਉਨ੍ਹਾਂ ਨੇ ਹਜ਼ਾਰਾਂ ਕਿਤਾਬਾਂ ਛਪਵਾਈਆਂ ਧਨੀ ਰਾਮ ਚਾਤ੍ਰਿਕ ਪਠਾਨਕੋਟ ਹਾਸਰਸ ਅਤੇ ਵਿਅੰਗ ਦੇ ਬਾਦਸ਼ਾਹ ਚਾਤ੍ਰਿਕ ਦੀਆਂ ਕਵਿਤਾਵਾਂ ਚ ਉਨ੍ਹਾਂ ਨੇ ਸਮਾਜ ਦੀਆਂ ਕੁਰੀਤੀਆਂ ਤੇ ਚੋਟ ਕੀਤੀ ਉਨ੍ਹਾਂ ਦੀ ਭਾਸ਼ਾ ਬਿਲਕੁਲ ਮਾਝੇ ਵਾਲੀ ਸਿੱਧੀ ਅਤੇ ਤਿੱਖੀ ਸੀ ਪ੍ਰੋਫੈਸਰ ਮੋਹਨ ਸਿੰਘ ਗੁਰਦਾਸਪੁਰ ਰੋਮਾਂਟਿਕ ਕਵੀ ਖੁਸ਼ਬੂਆਂ ਦੇ ਲੇਖਕ ਸਾਵੇ ਬੱਦਰ ਉਨ੍ਹਾਂ ਦੀਆਂ ਮਸ਼ਹੂਰ ਕਿਤਾਬਾਂ ਸਨ ਉਨ੍ਹਾਂ ਨੇ ਉਰਦੂ ਅਤੇ ਫਾਰਸੀ ਦਾ ਪ੍ਰਭਾਵ ਪੰਜਾਬੀ ਕਵਿਤਾ ਵਿਚ ਲਿਆਂਦਾ

1947 ਦੀ ਵੰਡ ਨੇ ਮਾਝੇ ਨੂੰ ਸਭ ਤੋਂ ਵੱਧ ਝੰਜੋੜਿਆ। ਅੰਮ੍ਰਿਤਸਰ ਹੱਦ ਸਰਹੱਦ ਤੇ ਆ ਗਿਆ। ਇਸ ਦਰਦ ਨੇ ਇੱਕ ਪੂਰੀ ਪੀੜ੍ਹੀ ਦੇ ਲੇਖਕ ਪੈਦਾ ਕੀਤੇ। ਮੁੱਖ ਲੇਖਕ ਦੀ ਗੱਲ ਕਰੀਏ ਤਾਂ ਚੰਡੂ ਸਿੰਘ ਅੰਮ੍ਰਿਤਸਰ ਵਾਲੇ ਗੁਰਦਿਆਲ ਸਿੰਘ ਦੀ ਅਣਹੋਈ ਮੜੀ ਦਾ ਦੀਵਾ ਅਰਜੁਨੇ ਵਰਗੇ ਨਾਵਲਾਂ ਲਈ ਗਿਆਨਪੀਠ ਪੁਰਸਕਾਰ ਮਿਲਿਆ। ਉਨ੍ਹਾਂ ਨੇ ਮਾਝੇ ਦੇ ਪੇਂਡੂ ਜੀਵਨ, ਗਰੀਬੀ ਅਤੇ ਨੈਤਿਕ ਸੰਕਟ ਨੂੰ ਬਹੁਤ ਹਕੀਕਤ ਨਾਲ ਲਿਖਿਆ। ਉਨ੍ਹਾਂ ਦੇ ਪਾਤਰ ਮਾਝੇ ਦੀ ਮਿੱਟੀ ਦੀ ਖੁਸ਼ਬੂ ਲੈ ਕੇ ਆਉਂਦੇ ਨੇ। ਨਿਰਮਲ ਵਰਮਾ ਸ਼ਿਮਲਾ ਪਰ ਜੜਾਂ ਅੰਮ੍ਰਿਤਸਰ ਦੀਆਂ, ਹਿੰਦੀ ਦੇ ਲੇਖਕ ਪਰ ਪੰਜਾਬੀ ਮਾਨਸਿਕਤਾ ਦੇ। ਉਨ੍ਹਾਂ ਦੀਆਂ ਕਹਾਣੀਆਂ ਚ ਮਾਝੇ ਦੇ ਸ਼ਰਨਾਰਥੀਆਂ ਦਾ ਦਰਦ ਹੈ। ਕਰਤਾਰ ਸਿੰਘ ਦੁੱਗਲ ਦਮੋਲੀ ਦਮੇਲੀ ਗੁਰਦਾਸਪੁਰ, ਨਾਵਲਕਾਰ ਅਤੇ ਨਾਟਕਕਾਰ, ਨਰਕ ਦਾ ਸਵਰਗ ਅਤੇ ਦੁੱਖ ਸੁੱਖ ਵਰਗੇ ਨਾਵਲਾਂ ਚ ਵੰਡ ਦਾ ਸਦਮਾ ਹੈ। ਸੰਤੋਖ ਸਿੰਘ ਧੀਰ ਪਿੰਡ ਵਡਾਲਾ ਅੰਮ੍ਰਿਤਸਰ ਵਾਲੇ, ਕਹਾਣੀਕਾਰ ਸੁੱਚਾ ਸੌਦਾ ਅਤੇ ਬੰਦਾ ਸਿੰਘ ਬਹਾਦਰ ਵਰਗੀਆਂ ਕਹਾਣੀਆਂ ਚ ਇਤਿਹਾਸ ਅਤੇ ਲੋਕ ਜੀਵਨ ਦਾ ਮੇਲ ਹੈ। 1980 ਤੋਂ ਬਾਅਦ ਅੱਤਵਾਦ, ਪ੍ਰਵਾਸ ਅਤੇ ਨਵੀਂ ਆਵਾਜ਼ ਦੀ ਗੱਲ ਕਰੀਏ ਤਾਂ ਇਸ ਦੌਰ ਚ ਮਾਝੇ ਦੇ ਲੇਖਕਾਂ ਨੇ ਹਿੰਸਾ, ਪੁਲਿਸ ਅਤੇ ਪ੍ਰਵਾਸ ਨੂੰ ਵਿਸ਼ਾ ਬਣਾਇਆ। ਰਾਮ ਸਰੂਪ ਅਣਖੀ ਦੀ ਗੱਲ ਕਰੀਏ ਤਾਂ ਕਬੂਲਪੁਰ ਮੋਗਾ, ਪਰ ਕਰੀਅਰ ਅੰਮ੍ਰਿਤਸਰ, ਕੋਠੇ ਖੜਕ ਸਿੰਘ, ਪਾਰ ਉਸ ਪਾਰ ਵਰਗੇ ਨਾਵਲ ਉਨ੍ਹਾਂ ਨੇ ਪੇਂਡੂ ਮਾਝੇ ਦੇ ਬਦਲਦੇ ਰਿਸ਼ਤਿਆਂ ਨੂੰ ਰੱਖਿਆ। ਮਰਿਆਮ ਸਿੰਘ ਸੰਧੂ ਧਾਰੀਵਾਲ ਗੁਰਦਾਸਪੁਰ ਵਾਲੇ, ਕਹਾਣੀਕਾਰ, ਡਾਕੀਆ ਅਤੇ ਪੰਜਵੀਂ ਪੀੜ੍ਹੀ ਚ ਉਨ੍ਹਾਂ ਨੇ ਅੱਤਵਾਦ ਦੇ ਸਮੇਂ ਦੇ ਅੰਮ੍ਰਿਤਸਰ ਨੂੰ ਬਹੁਤ ਬਾਰੀਕੀ ਨਾਲ ਦਰਸਾਇਆ। ਉਨ੍ਹਾਂ ਦੀ ਭਾਸ਼ਾ ਬਿਲਕੁਲ ਮਾਝੇ ਵਾਲੀ ਹੈ। ਨਾਰੀਵਾਦੀ ਲੇਖਕ ਡਾ ਜਸਵਿੰਦਰ ਅੰਮ੍ਰਿਤਸਰ, ਕਿੱਕਰਾਂ ਦਾ ਵਣ ਚ ਔਰਤ ਦੇ ਦਰਦ ਅਤੇ ਹਿੰਮਤ ਦੋਵੇਂ ਨੇ। ਸੁਰਜੀਤ ਪਾਥਰ ਭੁਪਿੰਦਰਪੁਰਾ ਪਿੰਡ ਪਟਿਆਲਾ, ਪਰ ਪੜ੍ਹਾਈ ਅੰਮ੍ਰਿਤਸਰ ਦੀ। ਪੰਜਾਬੀ ਦੇ ਸਭ ਤੋਂ ਵੱਡੇ ਜੀਵਤ ਕਵੀ, ਹਵਾਵਾਂ ਨਾਲ ਹੱਥ ਪਾਉਣੇ ਅਤੇ ਲਫਜ਼ਾਂ ਦੀ ਬਰੋਹ ਚ ਉਨ੍ਹਾਂ ਨੇ ਮਾਝੇ ਦੀ ਰੂਹ ਨੂੰ ਨਵੀਂ ਸ਼ਕਲ ਦਿੱਤੀ। ਮਾਝੇ ਦੇ ਲੇਖਕਾਂ ਦੀਆਂ ਕੁਝ ਖਾਸੀਅਤਾਂ ਦੀ ਗੱਲ ਕਰੀਏ ਤਾਂ ਜ਼ੁਬਾਨ ਦੀ ਸਾਫਗੀ, ਮਾਝੇ ਦਾ ਲੇਖਕ ਘੁਮਾ ਫਿਰਾ ਕੇ ਗੱਲ ਨਹੀਂ ਕਰਦਾ, ਜੋ ਹੈ ਸੋ ਹੈ ਵਾਲਾ ਅੰਦਾਜ਼, ਇਤਿਹਾਸ ਬੋਧ। ਹਰ ਮਾਝੇ ਦੇ ਲੇਖਕ ਨੂੰ ਗੁਰੂ, ਵਾਰ ਅਤੇ ਵੰਡ ਯਾਦ ਰਹਿੰਦੀ ਹੈ। ਲੋਕ ਜੀਵਨ ਨਾਲ ਜੁੜਾ, ਖੇਤ, ਧਰਮਸ਼ਾਲਾ, ਗੁਰਦੁਆਰਾ, ਬਾਜ਼ਾਰ, ਇਹੀ ਉਨ੍ਹਾਂ ਦੇ ਪਾਤਰ ਨੇ। ਹਾਸ ਵਿਅੰਗ ਚਾਤਰਿਕ ਤੋਂ ਲੈ ਕੇ ਅੱਜ ਤੱਕ ਮਾਝੇ ਦਾ ਲੇਖਕ ਦਰਦ ਚ ਵੀ ਹਾਸਾ ਲੱਭ ਹੀ ਲੈਂਦਾ ਹੈ। ਬਗਾਵਤ ਭਾਵੇਂ ਭਗਤੀ ਹੋਵੇ ਜਾਂ ਅੱਤਵਾਦ, ਮਾਝੇ ਦਾ ਲੇਖਕ ਸੱਤਾ ਦੇ ਅੱਗੇ ਸਿਰ ਨਹੀਂ ਚੁਕਾਉਂਦਾ।

ਸਾਇਨ ਅੰਮ੍ਰਿਤਸਰ ਨੂੰ ਸਾਹਿਤ ਦਾ ਕੇਂਦਰ ਵੀ ਕਿਹਾ ਜਾਂਦਾ ਹੈ। ਅੰਮ੍ਰਿਤਸਰ ਨੂੰ ਪੰਜਾਬ ਸਾਹਿਤ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇੱਥੇ ਪੰਜਾਬੀ ਸਾਹਿਤ ਅਕਾਦਮੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਤੇ ਖਾਲਸਾ ਕਾਲਜ, ਇਹ ਸਭ ਸੰਸਥਾਵਾਂ ਨਵੇਂ ਲੇਖਕ ਤਿਆਰ ਕਰ ਰਹੀਆਂ ਨੇ। ਹਰ ਸਾਲ ਅੰਮ੍ਰਿਤਸਰ ਸਾਹਿਤ ਉਤਸਵ ਚ ਦੇਸ਼ ਵਿਦੇਸ਼ ਦੇ ਲੇਖਕ ਆਉਂਦੇ ਨੇ। ਅੱਜ ਮਾਝੇ ਤੋਂ ਯੂਟਿਊਬ, ਫੇਸਬੁੱਕ ਅਤੇ ਕਿਤਾਬਾਂ ਰਾਹੀਂ ਨਵੇਂ ਲੇਖਕ ਆ ਰਹੇ ਨੇ। ਜਸਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਨਾਵਲਕਾਰ ਜੋ ਪਰਿਵਾਰ ਤੇ ਲਿਖਦਾ ਹੈ, ਇੱਕ ਨਵਦੀਪ ਕੌਰ ਨੇ ਜੋ ਤਰਨ ਤਾਰਨ ਦੀ ਕਵਿਤਰੀ ਨੇ ਜੋ ਨਸ਼ੇ ਤੇ ਬੇਰੁਜ਼ਗਾਰੀ ਤੇ ਲਿਖਦੀ ਹੈ, ਗੁਰਪ੍ਰੀਤ ਗਿਆਨਵੀ ਵੀ ਆਉਂਦੇ ਨੇ ਗੁਰਦਾਸਪੁਰ ਦੇ ਗੀਤਕਾਰ ਨੇ ਜਿਨ੍ਹਾਂ ਨੇ ਪੰਜਾਬੀ ਪੌਪ ਨੂੰ ਨਵੀਂ ਭਾਸ਼ਾ ਦਿੱਤੀ।

ਪੰਜਾਬੀ ਗੀਤ ਸੇ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੇ ਦੇਸ਼ ਪੰਜਾਬ ਮੰਚ ਤਹਿਤ। ਹੁਣ ਸੁਣਦੇ ਹਾਂ ਸਰਤਾਜ ਵਿਰਕ ਦੀ ਆਵਾਜ਼ ਚ ਅਗਲਾ ਗੀਤ।

0: ਸੋਚਦੇ ਵੀ ਨਹੀਂ ਕਿ ਇਹ ਕੰਮ ਕਰਨਾ ਕਿੰਨਾ ਜ਼ਰੂਰੀ ਹੈ।
1: ਨਹੀਂ ਨਹੀਂ ਕਰਨਾ ਚਾਹੀਦਾ ਜੀ, ਬਿਲਕੁਲ।
0: ਤੁਸੀਂ ਦੇਖੋ ਨਾ ਆਪਣੇ ਪੂਰੀ ਸਰੀਰ ਦੇ ਨਾਲ ਜਿਹੜੇ ਮੈਡੀਕਲ ਕਾਲਜ ਨੇ ਜਾਂ ਖੋਜ ਸੰਸਥਾਵਾਂ ਨੇ
1: ਜੀ,
0: ਉਹ ਉਹਨਾਂ ਨੂੰ ਇੱਕ ਸਿੱਖਣ ਦੇ ਲਈ, ਸਿਖਲਾਈ ਦੇ ਲਈ ਇਹ ਜਿਹੜਾ ਸਰੀਰ ਹੈ ਜਦੋਂ ਮਿਲਦਾ ਹੈ ਨਾ, ਉਹ ਉਹਦੇ ਨਾਲ ਫਿਰ ਕਈ ਤਰ੍ਹਾਂ ਦੇ ਜਿਹੜੇ ਆਪਣੇ ਉਹ ਪੇਸ਼ ਕਰਦੇ ਨੇ ਕਿ ਮੈਂ ਇਹ ਕੰਮ ਕਰਾਂ ਇਸ ਤਰ੍ਹਾਂ ਹੋਊ ਬਾਡੀ ਦੇ ਨਾਲ, ਤੇ ਉਹ ਬਾਡੀ ਨੂੰ ਜਦੋਂ ਉਹਦੇ ਲਈ ਉਹ ਬਣਾਉਂਦੇ ਨੇ, ਆਪਣੇ ਉਦਾਹਰਣ ਪੇਸ਼ ਕਰਦੇ ਨੇ, ਉਹਦੇ ਲਈ ਉਹਨਾਂ ਨੂੰ ਬਹੁਤ ਜ਼ਰੂਰੀ ਹੁੰਦੀ ਹੈ ਇਹ ਜਿਹੜੇ ਅੰਗ ਅਸੀਂ ਜਦੋਂ ਦਿੰਦੇ ਹਾਂ ਨਾ, ਇਹ ਮੈਡੀਕਲ ਕਾਲਜ ਵਾਲੇ ਉਹਦੇ ਉੱਪਰ ਫਿਰ ਐਕਸਪੈਰੀਮੈਂਟ ਕਰਦੇ,
1: ਰਿਸਰਚ ਕਰਦੇ ਜੀ, ਬਿਲਕੁਲ
0: ਰਿਸਰਚ ਕਰਦੇ।
1: ਹਾਂਜੀ,
0: ਤੇ ਇਹ ਜਿਹੜਾ ਨਾ ਜੀ ਸਾਡੇ ਉਹਨਾਂ ਲਈ ਵੀ ਜ਼ਰੂਰੀ ਹੈ ਜਿਨ੍ਹਾਂ ਨੂੰ ਲਿਵਰ ਦੀ ਲੋੜ ਹੈ
1: ਜੀ।
0: ਅੱਜ ਮੈਂ ਪੇਪਰ ਅਖਬਾਰ ਚ ਪੜ੍ਹ ਰਿਹਾ ਸੀਗਾ ਬਲ ਸਾਹਿਬ,
1: ਹਾਂਜੀ,
0: ਕਿ ਆਪਣੇ ਪੁੱਤਰ ਜਿਵੇਂ ਕਿ ਡੈਡੀ ਨੂੰ ਲਿਵਰ ਦੀ ਦਿੱਕਤ ਆ ਗਈ,
1: ਅੱਛਾ ਜੀ,
0: ਤੇ ਲਿਵਰ ਫਿਰ ਬੇਟੇ ਨੇ ਆਪਣੇ ਡੈਡੀ ਨੂੰ ਲਿਵਰ ਦਿੱਤਾ,
1: ਕੀ ਬਾਤ ਹੈ, ਦੇਖੋ
0: ਜੀ। ਤੇ ਉਹਦੇ ਨਾਲ ਕੀ ਹੈ ਕਿ ਉਹ ਉਹਦੀ ਜਾਨ ਜਿਹੜੀ ਹੈ, ਡਾਕਟਰ ਨੇ ਤਾਂ ਮਨਾ ਕਰਤਾ ਸੀਗਾ ਵੀ ਜੇ ਤੇਰਾ ਲਿਵਰ ਤੈਨੂੰ ਨਹੀਂ ਮਿਲਿਆ,
1: ਅੱਛਾ ਜੀ,
0: ਤੇ ਫਿਰ ਤੇਰੀ ਜ਼ਿੰਦਗੀ ਜਿਹੜੀ ਹੈ 6 ਮਹੀਨੇ ਹੀ ਹੈ,
1: ਅੱਛਾ ਜੀ,
0: ਤੇ ਬੇਟੇ ਨੇ ਫਿਰ ਇੱਕ ਲਿਵਰ ਦਿੱਤਾ, ਤੇ ਅੱਜ ਕੱਲ੍ਹ ਦੋਨੋਂ ਹੀ ਬਾਪ ਵੀ ਬੇਟਾ ਵੀ,
1: ਅੱਛਾ ਜੀ,
0: ਦੋਨੋਂ ਹੀ ਤੰਦਰੁਸਤ ਨੇ,
1: ਕਿਆ ਬਾਤ ਹੈ
0: ਜੀ। ਤੇ ਸਾਨੂੰ ਇਹ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਬਲ ਸਾਹਿਬ,
1: ਬਿਲਕੁਲ,
0: ਸਮਾਜ ਵਿਚ ਇਹ ਜਿਹੜੀ ਇੱਕ ਜ਼ਰੂਰਤ ਹੈ, ਜਿਵੇਂ ਦੇਖਦੇ ਹੋ ਨਾ ਕਿ ਕਿਸੇ ਦੀ ਰੋਸ਼ਨੀ ਚਲੇ ਜਾਂਦੀ,
1: ਹਾਂਜੀ,
0: ਤੇ ਅੱਖਾਂ ਦਾ ਦਾਨ ਆਪਾਂ ਕਹਿੰਦੇ ਹਾਂ ਨਾ,
1: ਬਿਲਕੁਲ,
0: ਇਹ ਵੀ ਵਕਤ ਸਿਰ ਜਦੋਂ ਇਨਸਾਨ ਦੀ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ,
1: ਹਾਂਜੀ,
0: ਉਹ ਅਸੀਂ ਪਹਿਲਾਂ ਹੀ ਅਗਰ ਅੱਖਾਂ ਦਾਨ ਦਾ ਫਾਰਮ ਭਰਿਆ ਹੋਵੇ,
1: ਠੀਕ ਹੈ ਜੀ,
0: ਫਿਰ ਇਹ ਜਿਹੜਾ ਅੱਖ ਦਾਨ ਦਾ ਵੀ ਉਹ ਫਟਾਫਟ ਜਿਹੜੇ ਮਾਹਿਰ ਨੇ, ਡਾਕਟਰ ਨੇ, ਉਹ ਪਹੁੰਚ ਜਾਂਦੇ ਆ, ਉਹ ਫਿਰ ਉਹ ਜਿਹੜੀ ਕੋਰਨੀਆ ਹੁੰਦਾ,
1: ਹਾਂਜੀ,
0: ਜਿਹੜੀ ਅੱਖ ਦੇ ਨਾਲ ਆਪਾਂ ਕਿਸੇ ਨੂੰ ਆਪਾਂ ਰੋਸ਼ਨੀ ਦੇ ਸਕਦੇ ਹਾਂ,
1: ਅੱਛਾ ਜੀ,
0: ਉਹਦਾ ਵੀ ਉਹਨੂੰ ਫਾਇਦਾ ਜਿਹੜਾ ਹੈ ਉਹ ਮਿਲ ਸਕਦਾ,
1: ਠੀਕ ਹੈ ਜੀ,
0: ਉਹ ਤਾਂ ਹੀ ਬਲ ਸਾਹਿਬ ਹੋ ਸਕਦਾ ਜੇ ਆਪਾਂ ਇਹ ਥੋੜਾ ਬਹੁਤ ਇਹਦੇ ਲਈ ਉਪਰਾਲੇ ਕਰੀਏ। ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਹਸਪਤਾਲ ਨੇ ਜਿੱਥੇ ਕਿ ਇੱਦਾਂ ਦਾ ਦੇਹ ਦਾਨ ਵੀ ਆਪਾਂ ਕਰ ਸਕਦੇ ਹਾਂ, ਆਪਾਂ ਆਪਣੀ ਰੋਸ਼ਨੀ ਯਾਨੀ ਕਿ ਕਿਸੇ ਨੂੰ ਰੋਸ਼ਨੀ ਲਿਆਉਣ ਦੇ ਲਈ ਆਪਾਂ ਅੱਖਾਂ ਦਾ ਦਾਨ ਵੀ ਕਰ ਸਕਦੇ ਹਾਂ।
1: ਨਾਲੇ ਪਟਵਾਰੀ ਸਾਹਿਬ ਦੇਖੋ, ਦੁਨੀਆਂ ਤੋਂ ਚੱਲੇ ਤਾਂ ਜਾਣਾ ਹੀ ਆਪਾਂ, ਜਾਂਦੇ ਜਾਂਦੇ ਜੇ ਕੋਈ ਆਪਾਂ ਇੱਦਾਂ ਦਾ ਦਾਨ ਕਰ ਜਾਈਏ ਵੀ ਕਿਸੇ ਦੇ ਕੰਮ ਆ ਜਾਈਏ, ਇਸ ਤੋਂ ਬਿਹਤਰ ਗੱਲ ਹੋਰ ਕੀ ਹੋ ਸਕਦੀ ਹੈ,
0: ਕੀ ਹੋ ਸਕਦਾ। ਦੇਖੋ ਨਾ ਇਹ ਜਿਹੜੀ ਦੇਹ ਹੈ ਇਹ ਕਿਸੇ ਦੇ ਕੰਮ ਆ ਜਾਏ,
1: ਹਾਂਜੀ,
0: ਇਹਦੇ ਲਈ ਤਾਂ ਬਹੁਤ ਵਧੀਆ ਗੱਲ ਹੈ,
1: ਬਿਲਕੁਲ ਬਿਲਕੁਲ।
0: ਫਿਰ ਇਹ ਇਸ ਦੇ ਲਈ ਆਪਾਂ ਸਾਰਿਆਂ ਨੂੰ ਤਹੀਆ ਕਰਨਾ ਚਾਹੀਦਾ,
1: ਸਹੀ ਗੱਲ ਹੈ,
0: ਇਹ ਜਿਹੜਾ ਫਾਰਮ ਹੈ ਇਹ ਸਾਰੇ ਜਾਣੇ ਭਰਨ ਤੇ ਸਾਰੇ ਜਾਣੇ ਕੋਸ਼ਿਸ਼ ਕਰੋ ਆਪਾਂ ਅੱਖਾਂ ਦਾ ਦਾਨ ਵੀ ਕਰੀਏ ਤੇ ਦੇਹ ਦਾਨ ਵੀ ਕਰੀਏ,
1: ਬਿਲਕੁਲ ਜੀ।
0: ਦੋ ਬੋਲ ਗੀਤ ਤੇ ਸੁਣ ਲਈਏ,
1: ਸੁਣਾਓ ਜੀ।

ਲੂਣ ਤੇ ਖੰਡ ਦਾ ਤਿਆਗ 12 ਸਾਲਾਂ ਤੱਕ ਕੀਤਾ। ਅੰਡੇਮਾਨ ਦੀ ਜੇਲ੍ਹ ਤੋਂ ਬਾਅਦ ਉਹਨਾਂ ਨੂੰ ਕੋਇੰਬਟੂਰ ਯੋਗਤਾ ਤੋਂ ਬਾਅਦ ਵਿੱਚ ਲਾਹੌਰ ਦੀ ਸੈਂਟਰਲ ਜੇਲ੍ਹ ਚ ਭੇਜ ਦਿੱਤਾ ਗਿਆ, ਜਿੱਥੇ ਉਹਨਾਂ ਦੀ ਮੁਲਾਕਾਤ ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨਾਲ ਹੋਈ, ਜੋ ਕਿ ਉਹਨਾਂ ਦੀ ਅਣਖ, ਚੁੰਬਕੀ ਸ਼ਖਸੀਅਤ ਤੇ ਨਿਰੰਤਰ ਸੇਵਾ ਤੇ ਬਲਿਦਾਨ ਦੀ ਭਾਵਨਾ ਤੋਂ ਬੜੇ ਪ੍ਰਭਾਵਿਤ ਹੋਏ। ਇਸ ਤਰ੍ਹਾਂ 16 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਹਨਾਂ ਨੂੰ 1930 ਵਿੱਚ ਰਿਹਾਅ ਕਰ ਦਿੱਤਾ ਗਿਆ, ਪਰ 1931 ਵਿੱਚ ਕਾਂਗਰਸ ਦੇ ਉਸ ਵੇਲੇ ਦੇ ਚਲਾਏ ਜਾ ਰਹੇ ਸਿਵਲ ਡਿਸਓਬੀਡੀਅੰਸ ਅੰਦੋਲਨ ਚ ਹਿੱਸਾ ਲੈਣ ਤੇ ਉਹਨਾਂ ਨੂੰ 6 ਮਹੀਨੇ ਦੀ ਜੇਲ੍ਹ ਕੱਟਣੀ ਪਈ। 1934 ਵਿੱਚ ਉਹ ਪਹਿਲੀ ਵਾਰ ਸਰਵ ਭਾਰਤੀ ਕਿਸਾਨ ਸਭਾ ਦੇ ਪ੍ਰਧਾਨ ਚੁਣੇ ਗਏ, ਜਿਸ ਕਾਰਨ ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਬਾਬਾ ਸੋਹਣ ਸਿੰਘ ਭਕਨਾ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਨਿਰੰਤਰ ਸੰਘਰਸ਼ਸ਼ੀਲ ਰਹੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਉਹ ਕਮਿਊਨਿਸਟ ਪਾਰਟੀ ਤੇ ਸਮਾਜਵਾਦ ਦੇ ਸਿਧਾਂਤਾਂ ਤੇ ਅਮਲ ਕਰਦੇ ਹੋਏ ਕਿਰਤੀਆਂ, ਕਿਸਾਨਾਂ ਆਦਿ ਲਈ ਕੰਮ ਕਰਦੇ ਰਹੇ ਤੇ ਜੇਲ੍ਹ ਵੀ ਗਏ। ਉਹਨਾਂ ਲਈ ਕਰਮਸ਼ੀਲਤਾ ਹੀ ਸਹੀ ਭਗਤੀ ਸੀ। 17 ਏਕੜ ਜ਼ਮੀਨ ਵਿੱਚ ਉਹਨਾਂ ਨੇ ਦੇਸ਼ ਭਗਤਾਂ ਦੇ ਯਤੀਮ ਹੋ ਗਏ ਬੱਚਿਆਂ ਲਈ ਕਿਰਤੀ ਕਿਸਾਨ ਆਸ਼ਰਮ ਦੀ ਸਥਾਪਨਾ ਕੀਤੀ। ਆਪਣੇ ਆਖਰੀ ਦਿਨਾਂ ਚ ਉਹ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿ ਰਹੇ ਸਨ। ਇਸ ਤਰ੍ਹਾਂ ਇਹ ਮਹਾਨ ਕ੍ਰਾਂਤੀਕਾਰੀ, ਕਰਮਯੋਗੀ, ਦੇਸ਼ ਭਗਤ, ਜਿਸ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜੇਲ੍ਹਾਂ ਵਿੱਚ ਗੁਜ਼ਰਿਆ, ਆਪਣੀ ਸੰਸਾਰਕ ਯਾਤਰਾ ਪੂਰਨ ਕਰਕੇ 99 ਸਾਲ ਦੀ ਉਮਰ ਚ 21 ਦਸੰਬਰ 1968 ਨੂੰ ਦੇਸ਼ ਨੂੰ ਅਲਵਿਦਾ ਕਹਿ ਗਿਆ। ਭਾਰਤ ਮਾਤਾ ਦੇ ਇਸ ਮਹਾਨ ਸਪੂਤ ਨੂੰ ਕੋਟੀ ਕੋਟੀ ਪ੍ਰਣਾਮ। ਜੈ ਹਿੰਦ।

0: ਸਕਦੇ।
1: ਜੀ ਬਿਲਕੁਲ,
0: ਤੁਸੀਂ ਜਾਣਕਾਰੀ ਸਾਨੂੰ ਸਾਰਿਆਂ ਨੂੰ ਮਿਲੀ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੋਰ ਕਿੰਨੇ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ।
1: ਬਿਲਕੁਲ ਜੀ, ਬਿਲਕੁਲ
0: ਹਾਂਜੀ। ਤੇ ਦੋ ਕਬੂਲ ਗਾਉਣ ਦੇ
1: ਸੁਣੀ ਸੁਣਾ ਦਿਓ ਜੀ।

ਜੀ ਬਲ ਸਾਹਿਬ ਸੁਣਿਆ ਰੂਪਕ ਸਾਧੂ ਸਿੰਘ ਭਕਨਾ। ਆਪਾਂ ਜਿਵੇਂ ਕਹਿੰਦੇ ਹਾਂ ਨਾ ਕਿ ਇਹ ਕ੍ਰਾਂਤੀਕਾਰੀ ਉਹ ਜਿਨ੍ਹਾਂ ਬਾਰੇ ਜਾਣਕਾਰੀ ਸਾਡੇ ਸੁਣਨ ਵਾਲਿਆਂ ਨੂੰ ਜਾਂ ਪੂਰੇ ਦੇਸ਼ ਦੇ ਵਿੱਚ ਕਾਫੀ ਤਰ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਘੱਟ

0: ਜੀ ਬਲ ਸਾਹਿਬ ਸੁਣਿਆ ਫਿਰ ਸੌਣ ਦਾ ਗੀਤ
1: ਗੀਤ ਤਾਂ ਸੁਣ ਲਿਆ ਜੀ, ਹੁਣ ਕੱਲ ਦਾ ਪ੍ਰੋਗਰਾਮ ਵੀ ਦੱਸ ਦਿਓ ਜੀ।
0: ਕੱਲ ਦੇ ਪ੍ਰੋਗਰਾਮ ਫਿਰ ਝਾਤ ਪਵਾ ਦਈਏ ਤਾਂ ਕਿ 6:30 ਵਜੇ ਖੇਤੀਬਾੜੀ ਪ੍ਰੋਗਰਾਮ ਚ ਖੇਤੀ ਮਸ਼ੀਨਰੀ ਦੀ ਰੋਕਥਾਮ
1: ਅੱਛਾ ਜੀ
0: ਇਸ ਬਾਰੇ ਜਾਣਕਾਰੀ ਦਿਆਂਗੇ
1: ਜੀ।
0: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਚ ਨਵੇਂ ਬਾਗ ਲਗਾਉਣਾ ਇਸ ਬਾਰੇ ਜਾਣਕਾਰੀ ਦਿਆਂਗੇ,
1: ਠੀਕ ਹੈ ਜੀ।
0: ਇਸ ਤੋਂ ਇਲਾਵਾ ਗੀਤ ਸੰਗੀਤ ਵੀ ਚੱਲੇਗਾ।
1: ਹਾਂਜੀ
0: ਤੇ ਮੌਸਮ ਦੀ ਜਾਣਕਾਰੀ ਕੋਈ ਖਾਸ ਚੇਤਾਵਨੀ ਤਾਂ ਨਹੀਂ ਹੈ।
1: ਅੱਛਾ ਜੀ
0: ਹਾਂਜੀ ਆਪਾਂ ਚੱਲੀਏ ਜੀ।
1: ਜੈ ਹਿੰਦ।

ਜੁਗ ਜੁਗ ਤੇ ਵਟਾਈ ਹੈ ਗਿਆਨੀ ਬੁਝੇ ਤਾਹੇ ਸਤਿਗੁਰਾਂ ਸੰਤੋਖਾ ਤਨ ਲਗੇ ਰਤ ਵਾਹੋ ਤੇ ਤੇਰਾ ਦਿੱਤੇ ਕਾ ਜੋਰ ਲਗੇ ਰਤ ਵਾਹੋ ਗੋਪਨ ਤਪੇ ਕਾ ਸਤਿਗੇ ਰਤ ਵਾਹੋ ਸਤਿਗੁਰਾਂ ਖਾ ਬਿਨ ਕਾ ਕੂੜ ਗੇ ਰਤ ਵਾਹੋ ਮਹਲਾ ਪਹਿਲਾ ਸ਼ਾਮ ਕਹੇ ਸੇ ਤੰਬਰ ਸਵਾਮੀ ਸੱਚ ਮੈਂ ਅੱਛਾ ਸੱਚ ਰਹੇ ਸਭ ਕੋ ਸੱਸ ਮਾਵੇ ਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਏ ਲਿਆ ਪ੍ਰਸ਼ਾਏ ਨਾਨਕ ਤੋਂ ਮੁਖ ਅੰਦਰ ਪਾਏ ਜੁਜ ਮੈਂ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕੱਲ ਮੈਂ ਬੇਦ ਅਸਰ ਬਣ ਹੋਆ ਨਾ ਖੁਦਾਈ ਅਲ ਪਾਇਆ ਨੀ ਬਸਲੇ ਕਪੜੇ ਪੈਰੇ ਤੁਰਕ ਪਠਾਣੀ ਉਣ ਕੀਆ ਸਾਰੇ ਵੇਦ ਹੋਏ ਸਚਿਆਰ ਪਰੈ ਗੁਣਾ ਦਿਨ ਚਾਰ ਵਿਚਾਰ ਭਾਵੇਂ ਭਗਤ ਕਰਨੀ ਚ ਸਦਾਏ ਨਾਨਕ ਮੁਖ ਅੰਤਰ ਪਾਏ ਪੁਰਸ਼

ਗੋਡਾ ਹੋਏ ਅਪਰਾਧੀ ਦੋਣਾ ਨਾ ਮੈਂ ਜੋਹੰਤਾ ਮਿਰਗਾ ਹੈ ਸੀਸ ਆਇਆ ਕਿਆ ਕੀ ਹੈ ਜਰਦੈ ਕੁਸੁਦੈ ਜਾਏ ਮਹੱਲਾ ਪਹਿਲਾ ਪੁਸਤਕ ਸੰਧਿਆ ਬਾਦਨ ਸਿਲ ਪੁਸ਼ਪ ਸਮਾਦਨ ਮੁਖ ਝੂਠ ਬਹੁਖ ਸਾਰੰ ਤ੍ਰੈਪਾਲ ਤਿਹਾਰ ਵਿਚਾਰ ਗਲ ਮਾਲਾ ਤਿਲਕ ਲਾਟੰ ਬਦਲ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾਫੋ ਪ੍ਰਨਿਸ਼ਚ ਕਰਮੰ ਕਹੋ ਨਾਨਕ ਨੇ ਚੋਤਿਆ

ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਏ ਤਾਂ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ।

ਸਰਬ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ।

ਦੇਖੋ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।